0: Hello. Ý, sao bông khá? Khó đang sử dụng cái phải ảnh đọc lê.
1: Ồ, tí ní tâm lúc tí bản nà lại.
0: Ồ, tí ní ní quán xúc mùng bản đà ní có bọc rộng kê. Tí ní lăng mà có social media. Sắp xa hỏi tổng kia xa gà đi khó đang bù dì mẹ ảnh đọc khá.
1: Thằng nhàng mạnh đá nhìn bù bền.
0: Bù bền.
1: Thằng tí ní nó phát bù bền.
0: Ồ, hay dạ.
1: Có là hát bì mẹ mẹ ảnh đọc.
0: À. No no belai ke lam sogo pui lawo no ke ching tini kok sale lai nai nung no o pandani pui la caller ke tini ching kok sale nai chini lang mao social media busuk kaham khlai tong busuk ham ya khlai tong nung ni ni wan suk mu phat sa ka sha de ki si sha khlai Bupen bay kerengi man mani pia ba tam ngi jani bo tisha jini kok duk choi thangka chung kok kaham ke shai malai liya. Hello.
2: Aap jis vyakti se baat kar rahe hain usne aapki call ko hold par rakha hai. Kripya line par bane rahe. The person you want.
0: Ang buji maliya kubi kubi da hold khlai don jakha na jini oro network ni kono issue dang ei tongkha romi mai ang ei tongkha hai pan sak tharai nai ne hello hello ha tini kok duk ana logeri ang ei tongkha hai pano khapani ta kutai bu kok sang nar gana logeri tong di sak thari tong di tini chung o dam sanai gra na kum bahai ke kok salai da man maya hello
1: hello
0: hi cha bon kha
1: bai dipor ka ham
0: hi dipor ka ham bung sa ka di
1: ha bai bu mo li ba ka ni
0: Ừ, bố mong khai?
1: John.
0: John.
1: Bye.
0: Oh, du mà lì nì? Không muốn lùng du mà lì đê?
1: À,
0: bè lấy cái hàm bài, cái đứng mà bà gửi, nó làm sao có tí nì nì. Tí nì nì văn sức mong bàn đâu. Hằng cái tí nì chừng, cóc xa lê này trong mà nì, social media chì nì lăng màu, cả hàm đà hàm yà. Besok kaham kelaitong, besok kaham ya kelaitong. Kisah saya kata di?
1: Sesung lagi yang di kok sama baik. Sesung lagi atau kamu tuh borong yang baik itu kaham no? Jadi saya nunggui kamu, apa? Borong ni kamu, kamu no, kamu tak kata kisah saya dah baik.
0: Ah, kaham dong, kaham nunggui dong ni nuan cukup.
1: อ้าวกะหำไปอะไรไปจากที่นั่นตลอดสักไข่ผมเจอผมไปเจอหำเนี่ยแค่ตามอ๋อกะหำแค่ตามอ๋ออ้าวกะหำบอกคนนู้นก็หายเอาคนนู้นก็หายก็ว่าที่นี่บอกว่าไม่ได้หายเนี่ยเราคงใส่ตรงนั้นตรงนี้แค่นั้นคุณเซลล์ใช้มังลักดีบ่อมโมแค่กะหำอมโมแค่หำเนี่ยฮะนี่อ้าวไปอะไรก็โมแค่ยืนดีก็แค่เล็กโว
0: হাই ফেন নিনি মকলতো কাহাম বতঙ্গ হামিয়া বতঙ্গ